0: ਪਹਿਲਾਂ ਤੇ ਆਈ ਐਮ ਸਭ ਕੇ ਜਾਵਾਂ ਯੋਰ ਮੈਲੋਡੀ ਸੌਂਗ ਦੇ ਉੱਤੇ ਜਿਹੜੇ ਤੁਸੀਂ ਗਾਏ ਨੇ ਹੁਣੇ। ਬਲੋਸਰਾ ਸਾਹਿਬ ਮੇਰੀ ਝਾਈ ਜੀ ਨੇ 80 ਈਅਰ ਓਲਡ,
1: ਅੱਛਾ ਜੀ,
0: ਉਹ ਟੈਪ ਏ ਸੀ ਥੱਲੇ ਪ੍ਰੈਸ਼ਰ ਹੋ ਗਿਆ ਸੀਗਾ ਲੈ, ਤੇ ਹੁਣ ਵਾਕਰ ਨਾਲ ਤੁਰਦੇ ਨੇ, ਤੇ ਮੈਂ ਜਾਣਨਾ ਚਾਹੁੰਦਾ ਸੀਗਾ ਵਾਕਰ ਕਿਸ ਤਰ੍ਹਾਂ ਉਹਨਾਂ ਦੀ ਛੁੱਟੇਗੀ।
1: ਤਿੰਨਾ ਘਰ ਘਰ ਦੀ ਕਹਾਣੀ ਹੈ, ਇਸੀ ਲਈ ਹਮਨੇ ਇਹ ਟੋਪਿਕ ਇਸ ਵਾਰ ਚੁਣਾ ਹੈ, ਕਿਉਂਕਿ ਹਰ ਘਰ ਮੇਂ, ਹਰ ਪੜੋਸ ਮੇਂ, ਰਿਸ਼ਤੇਦਾਰੀ ਮੇਂ ਦੇਖੀਏ, ਐਸਾ ਹੈ ਕਿ ਹਮ ਸਭ ਕੀ ਉਮਰ ਬੜ ਰਹੀ ਹੈ, ਔਰ ਪਹਿਲੇ ਤੋਂ ਲੋਕ ਚੇਚਕ ਮਲੇਰੀਆ ਸੇ ਹੀ ਚਲੇ ਜਾਤੇ ਥੇ, ਅਬ ਹਮ ਜੀਤੇ ਹੈ ਦੇਰ ਤੱਕ ਤੋ ਕੈਂਸਰ ਔਰ ਓਸਟੀਓਪਰੋਸਿਸ ਯੇ ਬਿਮਾਰੀਆਂ ਬੜ੍ਹ ਗਈ ਹੈ। ਤੋ ਇਸ ਟਾਈਮ ਪੇ ਨਾ ਦੇਖੋ, ਮੈਂ ਆਪਕੋ ਦੋ ਬਾਤੇ ਕਹਿਣਾ ਚਾਹੂੰਗਾ, ਏਕ ਤੋ ਵਾਕਰ ਛੁੜਵਾਨੇ ਸੇ ਜ਼ਿਆਦਾ ਉਨਕੋ ਗਿਰਨਾ ਨਹੀਂ ਹੈ, ਇਸ ਪੇ ਜ਼ਿਆਦਾ ਧਿਆਨ ਦੇਣਾ ਹੈ। ਦੂਸਰੀ ਬਾਤ ਇਹ ਹੈ ਕਿ ਡਾਕਟਰ ਪ੍ਰਸੂਨ ਨੇ ਵੀ ਕਿਹਾ ਕਿ ਉਮਰ ਕੇ ਸਾਥ ਹਮਾਰੀ ਹੱਡੀਆਂ ਕਮਜ਼ੋਰ ਹੋ ਜਾਤੀ ਹੈ, ਹਮਾਰਾ ਮਸਲ ਮਾਸ ਖਤਮ ਹੋ ਜਾਤਾ, ਮਾਸਪੇਸ਼ੀਆਂ ਖਤਮ ਹੋ ਜਾਤੀ, ਕਮਜ਼ੋਰ ਹੋ ਜਾਤੀ ਹੈ। ਔਰ ਫਿਰ ਇੱਕ ਇਹ ਵੀ ਬਾਤ ਹੋਈ ਕਿ ਬੜੀ ਸਾਰੀ ਦਵਾਈਆਂ, ਇਹ ਵੀ ਹਮ ਜਾਣਤੇ ਕਿ ਜੋ ਪੇਸ਼ੈਂਟ 5 ਸੇ ਜ਼ਿਆਦਾ ਦਵਾਈਆਂ ਇੱਕ ਦਿਨ ਮੇਂ ਖਾਤੇ ਹੈ, ਔਰ ਜਿਨਕੋ ਕੁਛ ਸੁਣਨੇ ਮੇਂ ਪ੍ਰੋਬਲਮ ਹੈ, ਕਿਸੀ ਤਰ੍ਹਾਂ ਕਾ ਵੀ ਹੈ, ਔਰ ਜੋ ਗਿਰ ਚੁੱਕੇ ਹੈ, ਇਨ ਸਭਕੋ ਗਿਰਨੇ ਕਾ ਖਤਰਾ ਬਹੁਤ ਹੋਤਾ ਹੈ। ਤੋ ਪਹਿਲੀ ਬਾਤ ਤੋ ਇਹ ਹੈ ਕਿ ਇਨਕੋ ਗਿਰਨੇ ਸੇ ਬਚਾਨਾ ਹੈ, ਇਨਕੇ ਦਿਮਾਗ ਸੇ ਗਿਰਨੇ ਕਾ ਖਤਰਾ ਹਟਾਨਾ ਹੈ, ਦੂਸਰੇ ਇਨਕੀ ਓਸਟੀਓਪਰੋਸਿਸ ਕਾ ਇਲਾਜ ਕਰਨਾ ਹੈ, ਇਨਕੀ ਮਾਸਪੇਸ਼ੀਓ ਕੋ ਮਜ਼ਬੂਤ ਕਰਨਾ ਹੈ। ਵਾਕਰ ਇੱਕਦਮ ਨਹੀਂ ਛੁੱਟੇਗਾ, ਹਮ ਕੋਸ਼ਿਸ਼ ਕਰੇ ਕਿ ਵਾਕਰ ਸੇ ਸਟਿਕ ਪੇ ਆਏ, ਔਰ ਇਸਕੇ ਲੀਏ ਕੁਛ ਖਾਸ ਐਕਸਰਸਾਈਜ਼ ਹੋਤੀ ਹੈ, ਜਿਨਕੋ ਹਮ ਬੈਲੈਂਸ ਐਂਡ ਫਾਲ ਪ੍ਰੀਵੈਂਸ਼ਨ ਐਕਸਰਸਾਈਜ਼ ਬੋਲਤੇ ਹੈ, ਜਿਨਕਾ ਮਤਲਬ ਹੈ ਕਿ ਆਪਕਾ ਬੈਲੈਂਸ ਕੈਸੇ ਅੱਛਾ ਕੀਆ ਜਾਏ, ਔਰ ਕੈਸੇ ਆਪਕੋ ਗਿਰਨੇ ਸੇ ਬਚਾਇਆ ਜਾਏ, ਤੋ ਉਸਕੇ ਲੀਏ ਵੀ ਐਕਸਰਸਾਈਜ਼ ਆਤੀ ਹੈ। ਤੋ ਔਰ ਜਿਤਨਾ ਜ਼ਿਆਦਾ ਜੈਸੇ ਕਿਹਾ ਕਿ ਫਿਜ਼ੀਕਲੀ ਫਿੱਟ ਰਹੇਗੇ, ਔਰ ਉਤਨਾ ਹੀ ਜ਼ਿਆਦਾ ਉਨਕੋ ਗਿਰਨੇ ਕਾ ਖਤਰਾ ਕਮ ਰਹੇਗਾ। ਤੋ ਇੱਕ ਇਨਕੋ ਅੱਛੇ ਫਿਜ਼ੀਓਥੈਰੇਪੀ ਸੈਂਟਰ ਮੇਂ ਐਕਸਰਸਾਈਜ਼ ਕਰਵਾ ਕੇ ਸੁਪਰਵਿਜ਼ਨ ਮੇਂ ਇਨਕੋ ਵਾਕਰ ਸੇ ਪਹਿਲੇ ਸਟਿਕ ਪੇ ਲਾਇਆ ਜਾਏ, ਔਰ ਸਟਿਕ ਛੋੜਨੇ ਕੀ ਮੁਝੇ ਜਲਦੀ ਨਹੀਂ ਹੈ, ਕਿਉਂਕਿ ਅਗਰ ਐਸਾ ਰਿਸਕ ਮੈਂ ਨਹੀਂ ਲੈਣਾ ਚਾਹੂੰਗਾ ਕਿ ਵੋ ਬਿਨਾਂ ਸਟਿਕ ਕੇ ਚੱਲੇ ਔਰ ਗਿਰ ਜਾਏ, ਪਰ ਕਮ ਸੇ ਕਮ ਵਾਕਰ ਸੇ ਉਨਕੋ ਸਟਿਕ ਪੇ ਜ਼ਰੂਰ ਸ਼ਿਫਟ ਕੀਆ ਜਾ ਸਕੇ
2: ਜੀ।
3: ਔਰ ਵੇਟ ਅਗਰ ਜ਼ਿਆਦਾ ਹੈ ਤੋ ਵੇਟ ਮੈਨੇਜਮੈਂਟ ਕਰਨੇ ਕੇ ਪ੍ਰਯਾਸ ਕਰੇ, ਕਿਉਂਕਿ ਕਾਫੀ ਟਾਈਮ
2: ਬਹੁਤ ਇੰਪੋਰਟੈਂਟ ਬਾਤ ਹੈ ਜੀ। ਆਗੇ ਬੜ੍ਹਤੇ ਹੈ ਡਾਕਟਰ ਸਾਹਿਬ, ਜ਼ੋਇਆ ਜੀ ਕਾ ਮੈਲਬਰਨ ਆਸਟ੍ਰੇਲੀਆ ਸੇ ਹਮਾਰੇ ਪਾਸ ਮੈਸੇਜ ਆਇਆ ਹੁਆ ਹੈ, ਬੜੀ ਨਿਯਮਿਤ ਹਮਾਰੀ ਸ਼ੋਤਾ ਹੈ ਔਰ ਮੈਸੇਜਸ ਆਤੇ ਹੈ ਹਰ ਬਾਰ ਇਨਕੇ। ਇਨ੍ਹੋਂ ਨੇ ਲਿਖਾ ਹੈ, ਡਾਕਟਰ ਹੈਜ਼ ਮੈਡੀਕਲ ਸਾਇੰਸ ਡਿਵਲਪਡ ਐਨੀ ਇੰਸਟਰੂਮੈਂਟ ਵਿਚ ਕੁਡ ਗੈਟ ਅਟੈਸਟ ਟੂ ਦੇਅਰ ਯੂਰੀਨਰੀ ਪਾਰਟਸ ਆਫ ਦਾ ਬੋਡੀ ਫੋਰ ਓਲਡ ਮੈਨ ਐਂਡ ਵੁਮੈਨ, ਸੋ ਦੇ ਕੁਡ ਪੀ ਵੈਲ ਦੇ ਆਰ ਔਨ ਦੇਅਰ ਬੈਡਸ ਐਂਡ ਡੋਂਟ ਹੈਵ ਟੂ ਗੈਟ ਅਪ, ਦੇਅਰ ਫਾਲ ਕੁਡ ਕੰਪਲੀਟਲੀ ਬੀ ਸਟੋਪਡ ਇਨ ਦਿਸ ਵੇ।
3: ਜੋਇਆ ਜੀ, ਕੁਐਸਚਨ ਬੜਾ ਇੰਟਰਸਟਿੰਗ ਹੈ, ਬਟ ਆਈ ਥਿੰਕ ਉਹ ਪੇਸ਼ੈਂਟ ਸਪੈਸੀਫਿਕਲੀ ਕੈਸਾ ਹੈ ਇਹ ਜਾਨਣਾ ਚਾਹੂੰਗਾ ਮੈਂ, ਬਟ ਅਗਰ ਵੋ ਉੱਠ ਕੇ ਬਾਥਰੂਮ ਤੱਕ ਜਾ ਸਕਤੇ ਹੈ ਤੋ ਯੇ ਤਰੀਕਾ ਤੋ ਇਕਦਮ ਹੀ ਸਹੀ ਨਹੀਂ ਹੈ। ਕੋਈ ਵੀ ਹਮ ਫੋਰਨ ਬੋਡੀ ਹਮਾਰੇ ਯੂਰੀਨਰੀ ਟ੍ਰੈਕ ਮੇਂ ਡਾਲੇ ਤੋ ਵੋ ਇਨਫੈਕਸ਼ਨ ਹੋਣੇ ਕਾ ਚਾਂਸ ਬੜ ਜਾਤੀ ਹੈ। तो इवन हम लोग प्रेफर करते हैं कि जितना कम से कम लोगों को कैथेटर में रखा जाए या डायपर पहनाया जाए। तो बाकी चीज़ में ध्यान दीजिए, अगर आप स्लीप हाइजीन प्रॉपर मेंटेन कर रहे हो, अगर ये कोई मेल सीनियर सिटीजन है जिनका प्रोस्टेट बड़ा हुआ है, उनको रात को बार बार बाथरूम जाने की रिक्वायरमेंट होती है, अगर वो उनको कोई प्रेशर की दवाई खा रहे हैं जिसके कारण उनको बाथरूम हो रहा है, तो ये सब हमें दवाई पर देखना पड़ेगा। मोस्ट इंपॉर्टेंटली स्लीपिंग पिल इज़ वन ऑफ द मेजर कल्प्रिट। अगर कोई स्लीपिंग पिल पे है, कप सिरप पे है, रात को उठते हैं, उनको गिरने का संभावना ज्यादा होते हैं। सो बाथरूम जाना हमें बंद करना इज प्रोबेबली नॉट पॉसिबल एट दिस एज, लेकिन हमें साथ में ये भी जानना है कि रात को हमें बाथरूम आना ज्यादा होती है उम्र के साथ साथ ड्यू टू सिरकेडियन रिदम चेंजेस। तो इसलिए मैं मेरे पेशेंट को ये प्रमोट करता हूं कि आप अगर घर में हो 6 बजे तक अपना आखिरी डिनर कर लो, विच इज वेरी साइंटिफिक। 6 बजे तक हम अपना खाना खत्म करते हैं और 7 बजे तक पानी पी लेते हैं, तो और सपोज हम 10 बजे 11 बजे सोने जाते हैं, तो इवन इफ यू हैव प्रोस्टेट प्रॉब्लम 3-4 बार आप बाथरूम चले जाते हो तो रात को उठने का चांस कम हो जाती है। एट ए स्टेज 3-4 घंटे हमें सोना हो जाए, देन वी गो टू बाथरूम, चांसेस ऑफ फॉल विल ऑल्सो बी लेस, क्योंकि वी कंप्लीट अ पूरा स्लीप साइकिल।
1: और जैसा कि डॉक्टर प्रसून ने कहा, देखिए कोई कैथेटर डालना, कोई डायपर, ये सब इन्फेक्शन को दावत देते हैं, इनके बारे में छोड़े, इसके उससे ज्यादा अच्छा ये है कि गिरने का खतरा कम किया जाए। वृद्ध व्यक्तियों के पास में एक